0: ਕਦਾਂ ਜੱਟੀਏ?
1: ਹੇ ਬੇਬ,
2: ਸੋ ਵਾਟ ਆਰ ਪਲਾਨਸ ਫॉर ਵੈਲੈਂਟਾਈਨਸ ਡੇ?
0: ਮੈਂ ਸੋਚਦਾ ਅੱਜ ਬੇਬੇ ਨੂੰ ਗਿਫਟ ਦੇ ਦਈਏ।
3: ਤੈਨੂੰ ਇੰਟਰੋਡਿਊਸ ਕਰਾ ਦਿੰਦਾ ਬੇਬੇ ਨਾਲ।
1: ਵਾਟ ਰੀਅਲੀ? ਆਈ ਕੈਨਟ ਵੇਟ।
0: ਚਲ ਠੀਕ ਹੈ, ਸ਼ਾਮ ਨੂੰ ਮਿਲਦੇ ਹਾਂ।
1: ਆਈਲ ਬੀ ਦੇਅਰ।
2: ਬਾਏ।